ਦਸ਼ ਦਸ਼ਦਨ ਵਿਕਿਅਸਿਅਹੰਤਾ ਘਣਤ ਦੇਸ਼ੋ ਰਹੀ ਦੂਰੀ ਸੁਪਾੜੀ ਭੇ ਪ੍ਰਕਾਸ਼ ਦਸ਼ ਅਹੋ ਭੂਰੀ ਜੈ ਰਾਮ ਸੀ।